0: Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ ਸਤਿ ਸ਼੍ਰੀ ਅਕਾਲ ਦੋਸਤ, ਤੁਹਾਡਾ ਆਪਣਾ ਬਾਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬਾਬੀ ਪੰਜਾਬੀ ਟੋਕ ਸ਼ੋਅ ਲੈ ਕੇ, ਅਤੇ ਸ਼ੁਰੂ ਕਰਦੇ ਹਾਂ ਜਿਹੜਾ ਸ਼ੋਅ ਇਸ ਬਹੁਤ ਹੀ ਪਿਆਰੇ ਕਤਾਰੇ ਗੀਤ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ ਪੈਗੰਬਰ। ਉਸ ਤੋਂ ਬਾਅਦ ਇੱਕ ਦੋ ਹੋਰ ਧਾਰਮਿਕ ਗੀਤ ਚਲਾਵਾਂਗੇ, ਅਤੇ ਫਿਰ ਆਪਾਂ ਮਿਲਾਵਾਂਗੇ ਆਪਣੇ ਗੈਸਟ ਜੋ ਕਿ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ। ਅਤੇ ਅੱਜ ਜੋ ਵੀ ਪੰਜਾਬੀ ਗੀਤ ਜਾਂ ਸ਼ਬਦ ਰੈਡੀ ਕਰਕੇ ਲੈ ਕੇ ਆਏ, ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਸੋ ਸ਼ੁਰੂ ਕਰਦੇ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਦੇ ਨਾਲ, ਪੈਗੰਬਰ ਦਿਲਜੀਤ ਦੋਸਾਂਝ ਦਾ ਗਾਇਆ ਹੋਇਆ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡੇ ਫੇਵਰੇਟ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਦੇ ਇਸ ਲਾਈਵ ਸੈਸ਼ਨ ਵਿੱਚ। ਅਤੇ ਆਪਾਂ ਜੁੜ ਚੁੱਕੇ ਹਾਂ ਆਪਣੇ ਬਹੁਤ ਹੀ ਸਤਿਕਾਰਯੋਗ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਅੰਕਲ ਜੀ ਸਿਹਤਾਂ ਠੀਕ ਆ ਜੀ?
1: ਠੀਕ ਠਾਕ ਹੈ, ਥੋੜ੍ਹਾ ਟਾਇਰਡ ਹੈ, ਕੋਈ ਰਿਹਰਸਲ ਨਹੀਂ ਕੀਤੀ, ਬਿਨਾਂ ਰਿਹਰਸਲ ਦੇ ਆਇਆ।
0: ਹਾਂਜੀ
1: ਰਿਸਪੈਕਟਡ residents of Griffith, ladies and gentlemen, and Sikh non-Juan Sabha de members, ਸਭਨਾਂ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਣਾਮ ਨਮਸਤੇ। ਅੱਜ 10th ਦਸੰਬਰ ਦਿਨ ਵੀਰਵਾਰ ਰਾਤਰੀ ਦਾਸ ਹਰਵੰਤ ਸਿੰਘ ਚੌਹਾਨ 95.1 FM 'ਤੇ ਲੋਕਲ ਕਮਿਊਨਿਟੀ ਰੇਡੀਓ ਸਟੇਸ਼ਨ 'ਤੇ ਆਪ ਦੇ ਰੂਬਰੂ ਹੋਇਆ ਹੈ। ਦਾਸ ਪੰਜਾਬੀ ਸੌਂਗ ਅਤੇ ਇੱਕ ਹਿੰਦੀ ਸੌਂਗ ਪੇਸ਼ ਕਰੇਗਾ। ਆਸ ਰੱਖਦੇ ਹਾਂ ਕਿ ਤੁਸੀਂ ਇਸ ਨੂੰ ਲਾਈਕ ਕਰੋਗੇ।

ਲੈ ਗ੍ਰਿਫਤੀ ਹੈ ਨੌਜਵਾਨੋ ਕੁਛ ਟਿਊਨਾਂ ਆਪ ਲਈ ਪਲੇ ਕਰਾਂਗਾ ਇਹ ਟਿਊਨਾਂ ਇੱਕ ਟਾਈਮ ਸੀ ਬੜੀਆਂ ਮਕਬੂਲ ਹੋਈਆਂ ਹੁਣ ਇਹ ਟਿਊਨਾਂ ਸਲੋਲੀ ਸਲੋਲੀ ਅਲੋਪ ਹੋ ਰਹੀਆਂ ਹਨ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੀਆਂ ਗਾਈਆਂ ਟਿਊਨਾਂ ਇੱਕ ਸਮਾਂ ਸੀ ਜਲੰਧਰ ਰੇਡੀਓ ਸਟੇਸ਼ਨ ਤੋਂ ਆਮ ਹੀ ਟਿਊਨਾਂ ਚੱਲਦੀਆਂ ਸਨ ਗਿੱਧਿਆਂ ਦੇ ਵਿੱਚ ਖੁਸ਼ੀਆਂ ਦੇ ਮੌਕੇ 'ਤੇ ਇਹ ਟਿਊਨਾਂ ਪਲੇ ਹੁੰਦੀਆਂ ਸਨ ਟਰਾਈ ਦਾਸ ਕੋਸ਼ਿਸ਼ ਕਰੇਗਾ ਉਹਨਾਂ ਕੁਝ ਟਿਊਨਾਂ ਨੂੰ ਪਲੇ ਕਰਨ ਦਾ

0: ਕੁਛ ਪੰਜਾਬੀ ਟਿਊਨਸ ਜੋ ਦਾਸ ਨੇ ਪਲੇਸ ਕਰਨ ਦੀ ਕੋਸ਼ਿਸ਼ ਕੀਤੀ। ਇਹ ਜੋ ਪ੍ਰੋਗਰਾਮ ਹੈ ਲੋਕਲ ਕਮਿਊਨਿਟੀ ਰੇਡੀਓ ਸਟੇਸ਼ਨ 'ਤੇ ਐਵਰੀ ਵੀਕ ਰਾਤਰੀ 8 to 10 ਪੇਸ਼ ਕੀਤਾ ਜਾਂਦਾ ਹੈ। ਇਸ ਦੇ ਵਿੱਚ ਕੁਛ ਫਿਲਮੀ ਟਿਊਨਾਂ ਜਿਸ ਤਰ੍ਹਾਂ ਮੈਂ ਪਲੇ ਕੀਤੀਆਂ ਜਾਂਦੀਆਂ ਹਨ। ਇੱਕ ਅਨਾਊਂਸਮੈਂਟ ਹੈ, ਸਾਡੇ ਨੌਜਵਾਨ ਜੋ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਂਦੇ ਹਨ, ਕੋਈ ਅਕਾਊਂਟੈਂਟ ਹੈ, ਕੋਈ ਠੇਕੇਦਾਰ ਹੈ, ਕੋਈ ਦੂਸਰੇ ਕੰਮਾਂ 'ਚ ਮਾਹਰ ਹੈ, ਇਹਨਾਂ ਵਿੱਚੋਂ ਇੱਕ ਨੌਜਵਾਨ ਹੈ ਗੁਰਪ੍ਰੀਤ ਸਿੰਘ ਗੈਰੀ। ਇਸ ਦੀ ਆਪਣੀ ਵਰਕਸ਼ਾਪ ਹੈ ਸਮਾਰਟ ਟਿਕ ਆਟੋ। ਇਹ ਨੌਜਵਾਨ ਪਹਿਲੀ ਵਾਰੀ ਸੀ ਮੈਨੂੰ ਪੁਲੀਨਾ ਗਰਾਊਂਡ ਟੈਡ ਓਵਲ ਦੇ ਵਿੱਚ ਰੱਸੇ ਦੀ ਪ੍ਰੈਕਟਿਸ ਹੋ ਰਹੀ ਸੀ, ਟੱਗ ਓਵਾਰ ਦੀ ਪ੍ਰੈਕਟਿਸ ਹੋ ਰਹੀ, ਉੱਥੇ ਮੈਨੂੰ ਮਿਲਿਆ। ਬੜਾ ਪਿਆਰਾ ਨੌਜਵਾਨ ਹੈ, ਇਸ ਦਾ ਆਪਣਾ ਬਿਜ਼ਨਸ ਹੈ। ਇਸ ਦਾ ਐਡਰੈਸ ਹੈ 2226 ਕੋਲੀਅਸ ਸਟਰੀਟ, ਗ੍ਰਿਫਿਥ, ਗਿੱਲ ਮੋਟਰ ਦੇ ਕੋਲ ਹੈ। ਨੌਜਵਾਨ ਦਾ ਹੌਂਸਲਾ ਵਧਾਓ, ਹੋ ਸਕਦਾ ਹੈ ਜਾ ਕੇ ਜੋ ਵੀ ਕੰਮ ਕਰਾਉਣਾ ਹੋਵੇ ਇਸ ਨੌਜਵਾਨ ਦੇ ਕੋਲੋਂ ਕਰਵਾਓ, ਅਤੇ ਇਹਨਾਂ ਦਾ ਹੌਂਸਲਾ ਅਫਜ਼ਾਈ ਕਰੋ। ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਹੈ। ਮੈਂ ਦੱਸ ਦਿਆਂ ਕਿ ਦੂਰ ਦੂਰ ਤੋਂ ਸਾਡੇ ਜੋ ਸਰੋਤੇ ਹਨ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਹਨ, ਮੈਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਮੈਲਬਰਨ ਤੋਂ ਜਸਵਿੰਦਰ ਸਿੰਘ ਰੇਖੀ, ਬਲਵਿੰਦਰ ਸਿੰਘ ਔਜਲਾ ਮੈਲਬਰਨ ਤੋਂ, ਤਰਸੇਮ ਸਿੰਘ ਦੁਲੇ ਮੈਲਬਰਨ ਤੋਂ। ਨਵੇਂ ਸਾਡੇ ਨਾਲ ਸਰੋਤੇ ਜੁੜੇ ਹਨ ਐਲ ਸਪਰਿੰਗ ਡਾਰਵਿਨ ਤੋਂ, ਪਰਮਵੀਰ ਐਂਡ ਅੰਮ੍ਰਿਤਪਾਲ, ਇਹ ਡਾਰਵਿਨ ਤੋਂ ਹਨ, ਐਲ ਸਪਰਿੰਗ ਤੋਂ ਹਨ। ਇਹ ਵੀ ਸਾਡੇ ਪ੍ਰੋਗਰਾਮ ਨੂੰ ਲਾਈਕ ਕਰਦੇ ਹਨ। ਜੋ ਵੀ ਸਾਡੇ ਪ੍ਰੋਗਰਾਮ ਨੂੰ ਸਰੋਤੇ ਲਾਈਕ ਕਰਦੇ ਹਨ, 2MOI ਦੀ ਟੀਮ ਵੱਲੋਂ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਇਹ ਸਾਡਾ ਹੌਂਸਲਾ ਹੈ, ਇਸ ਹੌਂਸਲੇ ਦੇ ਨਾਲ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ, ਬੜੀ ਮਿਹਨਤ ਕਰਕੇ ਆਉਂਦੇ ਹਾਂ। ਜਿਹਨਾਂ ਦਾ ਮੈਂ ਨਹੀਂ ਵੀ ਨਾਂ ਲੈ ਸਕਿਆ, ਦਾਸ ਉਹਨਾਂ ਸਾਰਿਆਂ ਦਾ ਧੰਨਵਾਦੀ ਹੈ ਜੋ ਇਸ ਪ੍ਰੋਗਰਾਮ ਨੂੰ ਲਾਈਕ ਕਰ, ਚਾਹੇ ਉਹ ਲਾਈਕ ਨਹੀਂ ਕਰਦੇ ਬਟ ਉਹ ਦੇਖਦੇ ਜ਼ਰੂਰ ਆ, ਸੁਣਦੇ ਜ਼ਰੂਰ ਆ। ਅਤੇ ਮੈਂ ਇੱਕ ਗੱਲ ਹੈ ਕਿ ਆ ਦਰਸ਼ਨ ਸਿੰਘ ਮਾਂਗਟ ਸਿਡਨੀ ਤੋਂ, ਸੰਗੀਤ ਮਿਊਜ਼ਿਕ ਗਰੁੱਪ ਪਿੰਕੀ ਐਂਡ ਅਵਤਾਰ ਕਨਵਾਲ, ਇਹ ਮਿਊਜ਼ਿਕ ਗਰੁੱਪ ਹੈ। ਇਹ ਸਿਡਨੀ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦਾ ਰਹਿੰਦਾ ਹੈ ਜਿਸ ਤਰ੍ਹਾਂ ਅਸੀਂ ਸਭਿਅਕ ਪ੍ਰੋਗਰਾਮ ਕਰਦੇ ਰਹਿੰਦੇ ਹਨ। ਉਹਨਾਂ ਵੱਲੋਂ ਵੀ ਬੜੀ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਹੈ। ਇੱਥੇ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕੀਤਾ ਜਾਂਦਾ ਹੈ। ਅਗਲੇ ਹਫ਼ਤੇ ਫਿਰ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਇਸ ਪ੍ਰੋਗਰਾਮ ਦਾ ਫੇਸਬੁੱਕ ਪੇਜ ਹੈ 2MOI ਬੌਬੀ ਪੰਜਾਬੀ ਟੋਕ ਸ਼ੋ। ਜਿਤਨੇ ਸਾਡੇ ਪ੍ਰੋਗਰਾਮ ਆਉਂਦੇ ਹਨ ਉਹ ਇਸ ਫੇਸਬੁੱਕ 'ਤੇ ਆਉਂਦੇ ਹਨ ਜੋ ਆਪ ਨੂੰ ਮੈਂ ਦੱਸਿਆ ਹੈ। ਅਗਲੇ ਹਫ਼ਤੇ ਦਾਸ ਫਿਰ ਹਾਜ਼ਰ ਹੋਏਗਾ। ਰੱਬ ਰਾਖਾ।
1: ਹਾਂਜੀ ਦੋਸਤੋ, ਇੱਥੇ ਆਪਾਂ ਇਸ ਲਾਈਵ ਵੀਡੀਓ ਨੂੰ ਐਂਡ ਕਰਦੇ ਹਾਂ। ਆਪਾਂ ਔਨ ਏਅਰ 10 ਵਜੇ ਤੱਕ ਹਾਂ। ਸੋ ਤੁਸੀਂ ਜੇ ਕੋਈ ਪੰਜਾਬੀ ਗੀਤ ਸੁਣਨਾ ਹੈ, ਸਾਡੀ ਵੈਬਸਾਈਟ 'ਤੇ ਜਾ ਕੇ www.2MIFM ਤੇ ਜਾ ਕੇ ਰਿਕੁਐਸਟ ਸਾਨੂੰ ਭੇਜ ਸਕਦੇ ਹੋ, ਅਤੇ ਆਪਾਂ ਤੁਹਾਡੀ ਰਿਕੁਐਸਟ 10 ਵਜੇ ਤੱਕ ਪੇ ਕਰਾਂਗੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਦੋਸਤੋ, ਹੁਣ ਪਲੇ ਕਰਦੇ ਹਾਂ ਪੰਜਾਬੀ ਸੌਂਗਸ। ਪਹਿਲਾ ਸੌਂਗ ਚਲਾਉਣਾ ਹੈ ਕੌਫੀ, ਇਹ ਅਮਰਿੰਦਰ ਗਿੱਲ ਦਾ ਸੌਂਗ। ਉੱਦਾਂ ਜਿੱਦਾਂ ਰਿਕੁਐਸਟ ਆਉਗੀਆਂ ਆਪਾਂ।

0: ਕੀ ਕਰੀਏ, ਇਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ।
1: ਦੇਖੋ ਜੀ, ਮੈਂ ਤੁਹਾਡੇ ਤੋਂ ਕੋਈ ਲੁਕੋ ਨਹੀਂ ਰੱਖਣਾ ਚਾਹੁੰਦਾ, ਚੱਲਣਾ ਤਾਂ ਦੂਰ ਦੀ ਗੱਲ ਹੈ, ਬਾਪੂ ਜੀ ਜੇ ਮਹੀਨਾ ਵੀ ਕੱਢ ਜਾਣ ਤਾਂ ਵੱਡੀ ਗੱਲ ਹੈ, ਬਸ ਹੁਣ ਤੁਸੀਂ ਇਹਨਾਂ ਦੀ ਸੇਵਾ ਕਰੋ।
2: ਹਾਂਜੀ ਹਾਂਜੀ,
1: ਬਾਕੀ ਮੈਂ ਕੁਛ ਦਵਾਈਆਂ ਲਿਖ ਕੇ ਦੇ ਰਿਹਾ, ਤੁਸੀਂ ਇਹਨਾਂ ਨੂੰ ਟਾਈਮ ਸਿਰ ਦਿੰਦੇ ਰਹੋ।
2: ਠੀਕ ਹੈ।

ਸੋ ਦੋਸਤੋ ਇਸੇ ਨਾਲ ਮੈਨੂੰ ਦੋ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀ ਪੰਜਾਬੀ ਟਾਕ ਸ਼ੋਅ 'ਤੇ। ਹੋਪ ਤੁਸੀਂ ਅੱਜ ਦਾ ਸ਼ੋਅ ਲਾਈਕ ਕੀਤਾ ਹੋਊਗਾ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।